ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਬਲਵਿੰਦਰ ਕੌਰ ਖੁਰਾਨਾ ਤੋਂ ਕਹਾਣੀ ਅਜੇ ਦੇਰ ਨਹੀਂ ਹੋਈ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਏ। ਅਸੀਂ ਆਪਣੇ ਵਿਚਾਰ, ਤਸਵੀਰਾਂ, ਵੀਡੀਓ ਅਤੇ ਖੁਸ਼ੀਆਂ ਗਮੀਆਂ ਪਲਕ ਝਪਕਦਿਆਂ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਪਰ ਇਸ ਤੇਜ਼ ਰਫ਼ਤਾਰ ਡਿਜੀਟਲ ਦੁਨੀਆ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਨਿਯਮ ਨੂੰ ਅਣਦੇਖਾ ਕੀਤਾ ਜਾ ਰਿਹਾ ਏ। ਪੋਸਟ ਕਰਨ ਤੋਂ ਪਹਿਲਾਂ ਸੋਚੋ। ਇੰਟਰਨੈਟ ਤੇ ਪਾਇਆ ਗਿਆ ਇੱਕ ਕੰਟੈਂਟ ਜਾਂ ਪੋਸਟ ਹਮੇਸ਼ਾ ਲਈ ਸਾਡਾ ਡਿਜੀਟਲ ਫੁੱਟਪ੍ਰਿੰਟ ਬਣ ਜਾਂਦਾ ਹੈ। ਇੱਕ ਵਾਰ ਜਦੋਂ ਅਸੀਂ ਪੋਸਟ ਜਾਂ ਸ਼ੇਅਰ ਬਟਨ ਤੇ ਕਲਿੱਕ ਕਰ ਦਿੰਦੇ ਹਾਂ ਤਾਂ ਉਹ ਜਾਣਕਾਰੀ ਸਾਡੇ ਹੱਥੋਂ ਨਿਕਲ ਜਾਂਦੀ ਹੈ, ਚਾਹੇ ਅਸੀਂ ਬਾਅਦ ਵਿੱਚ ਉਸ ਨੂੰ ਡਿਲੀਟ ਹੀ ਕਿਉਂ ਨਾ ਕਰ ਦਈਏ। ਪਰ ਸਕਰੀਨਸ਼ਾਟ ਅਤੇ ਡਾਊਨਲੋਡ ਰਾਹੀਂ ਉਹ ਚੀਜ਼ ਇੰਟਰਨੈਟ ਤੇ ਮੌਜੂਦ ਰਹਿੰਦੀ ਹੈ। ਇਸ ਲਈ ਕਿਸੇ ਵੀ ਚੀਜ਼ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੇ ਨਤੀਜਿਆਂ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਬਿਨਾਂ ਸੋਚੇ ਸਮਝੇ ਕੀਤੀ ਗਈ ਪੋਸਟ ਦੇ ਕਈ ਗੰਭੀਰ ਨੁਕਸਾਨ ਹੋ ਸਕਦੇ ਨੇ। ਅੱਜਕੱਲ ਬਿਨਾਂ ਤੱਥਾਂ ਦੀ ਜਾਂਚ ਕੀਤੇ ਫੇਕ ਨਿਊਜ਼ ਅਤੇ ਭੜਕਾਊ ਪੋਸਟ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਨੇ। ਇਸ ਨਾਲ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਠੇਸ ਪੁੱਜਦੀ ਏ ਅਤੇ ਦੰਗੇ ਫਸਾਦ ਤੱਕ ਹੋ ਸਕਦੇ ਨੇ। ਆਪਣੀ ਨਿੱਜੀ ਜਾਣਕਾਰੀ ਜਿਵੇਂ ਘਰ ਦਾ ਪਤਾ, ਬੱਚਿਆਂ ਦੀਆਂ ਫੋਟੋਆਂ ਜਾਂ ਆਪਣੀ ਮੌਜੂਦਾ ਲੋਕੇਸ਼ਨ ਪੋਸਟ ਕਰਨ ਨਾਲ ਸਾਈਬਰ ਅਪਰਾਧੀਆਂ ਅਤੇ ਚੋਰਾਂ ਨੂੰ ਸੱਦਾ ਮਿਲਦਾ ਏ। ਅੱਜਕੱਲ ਵੱਡੀਆਂ ਕੰਪਨੀਆਂ ਅਤੇ ਯੂਨੀਵਰਸਿਟੀਆਂ ਨੌਕਰੀਆਂ ਜਾਂ ਦਾਖਲੇ ਦੇਣ ਤੋਂ ਪਹਿਲਾਂ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਕਰਦੇ ਨੇ। ਅਤੀਤ ਵਿੱਚ ਕੀਤੀ ਗਈ ਇੱਕ ਗਲਤ ਪੋਸਟ ਤੁਹਾਡਾ ਕਰੀਅਰ ਤਬਾਹ ਕਰ ਸਕਦੀ ਏ। ਗੁੱਸੇ ਜਾਂ ਜਜ਼ਬਾਤ ਵਿੱਚ ਆ ਕੇ ਕੀਤੀਆਂ ਪੋਸਟਾਂ ਕਾਰਨ ਅਕਸਰ ਲੋਕ ਆਨਲਾਈਨ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੇ ਨੇ, ਜਿਸ ਨਾਲ

0: ਗੰਭੀਰ ਮਾਨਸਿਕ ਤਣਾਅ ਪੈਦਾ ਹੁੰਦਾ ਹੈ। ਇਸ ਲਈ ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸੋਚੋ ਕਿ ਤੁਸੀਂ ਜੋ ਪੋਸਟ ਕਰਨ ਜਾ ਰਹੇ ਹੋ ਉਹ ਸੱਚੇ, ਕੀ ਉਹ ਕਿਸੇ ਲਈ ਮਦਦਗਾਰ ਹੈ, ਕੀ ਉਹ ਪ੍ਰੇਰਣਾਦਾਇਕ ਹੈ, ਕੀ ਇਹ ਪੋਸਟ ਕਰਨੀ ਜ਼ਰੂਰੀ ਹੈ। ਸਿੱਟੇ ਵਜੋਂ ਸੋਸ਼ਲ ਮੀਡੀਆ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਜੇਕਰ ਇਸ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇ ਤਾਂ ਇਹ ਗਿਆਨ, ਪ੍ਰੇਰਣਾ ਅਤੇ ਸਕਾਰਾਤਮਕਤਾ ਦਾ ਸਾਧਨ ਬਣ ਸਕਦਾ ਹੈ। ਪਰ ਜੇਕਰ ਅਸੀਂ ਬਿਨਾਂ ਸੋਚੇ ਸਮਝੇ ਇਸ ਦੀ ਵਰਤੋਂ ਕਰਾਂਗੇ ਤਾਂ ਇਹ ਸਾਡੇ ਅਤੇ ਸਮਾਜ ਲਈ ਹਾਨੀਕਾਰਕ ਸਿੱਧ ਹੋਵੇਗਾ। ਸਾਨੂੰ ਡਿਜੀਟਲ ਦੁਨੀਆ ਵਿੱਚ ਵੀ ਇੱਕ ਜ਼ਿੰਮੇਦਾਰ ਨਾਗਰਿਕ ਬਣਨਾ ਚਾਹੀਦਾ ਹੈ। ਇਸ ਲਈ ਹਮੇਸ਼ਾ ਯਾਦ ਰੱਖੋ, ਪਹਿਲੇ ਟੋਲੋ ਫਿਰ ਬੋਲੋ ਅਤੇ ਪੋਸਟ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ। ਸਰੋਤਿਓ, ਆਓ ਹੁਣ ਸੁਣਦੇ ਹਾਂ ਬਲਵਿੰਦਰ ਕੌਰ ਖੁਰਾਨਾ ਤੋਂ ਕਹਾਣੀ ਅਜੇ ਦੇਰ ਨਹੀਂ ਹੋਈ।
1: ਰਘਬੀਰ ਅਜੇ 40 ਕੁ ਸਾਲਾਂ ਦਾ ਸੀ ਜਦੋਂ ਉਸਦੀ ਪਤਨੀ ਸਰਬਜੀਤ ਕਿਸੇ ਨਾਮ ਮੁਰਾਦ ਬਿਮਾਰੀ ਕਾਰਨ ਇਸ ਸੰਸਾਰ ਤੋਂ ਤੁਰ ਗਈ। ਰਘਬੀਰ ਉੱਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ। ਤਿੰਨ ਧੀਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਉਸ ਉੱਤੇ ਆ ਗਈ। ਵੱਡੀ ਧੀ ਸੁੱਖੀ ਉਦੋਂ 7ਵੀਂ ਜਮਾਤ ਵਿੱਚ ਪੜ੍ਹਦੀ ਸੀ, ਵਿਚਲੀ ਜੀਤੀ 3ਜੀ ਵਿੱਚ ਅਤੇ ਸਭ ਤੋਂ ਛੋਟੀ ਰੱਜੀ 1ਲੀ ਜਮਾਤ ਵਿੱਚ। ਰੱਜੀ ਤਾਂ ਜੇ ਮੌਤ ਦੇ ਅਰਥ ਵੀ ਨਹੀਂ ਸਮਝਦੀ ਸੀ। ਉਹ ਤਾਂ ਡੌਰ ਭੋਰੀ ਜਿਹੀ ਲੋਕਾਂ ਨੂੰ ਰੋਂਦੇ ਵੇਖ ਕੇ ਰੋ ਰਹੀ ਸੀ। ਉਹ ਆਪਣੀ ਭੈਣ ਸੁੱਖੀ ਨੂੰ ਵਾਰ ਵਾਰ ਪੁੱਛ ਰਹੀ ਸੀ, ਦੀਦੀ ਤੂੰ ਕਿਉਂ ਰੋ ਰਹੀ ਹੈ? ਸੁੱਖੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਰੱਜੀ ਨੇ ਰੋਂਦੇ ਹੋਏ ਆਪਣੇ ਡੈਡੀ ਨੂੰ ਪੁੱਛਿਆ, ਡੈਡੀ ਮੰਮੀ ਨੂੰ ਕੀ ਹੋਇਆ? ਇੱਕ ਔਰਤ ਨੇ ਉਹਨਾਂ ਦਾ ਸਿਰ ਪਲੋਸਿਆ ਅਤੇ ਕਿਹਾ, ਨਾ ਪੁੱਤ, ਰੋਈਦਾ ਨਹੀਂ ਹੁੰਦਾ, ਤੇਰੀ ਮੰਮੀ ਨੂੰ ਕੁਝ ਨਹੀਂ ਹੋਇਆ, ਛੇਤੀ ਠੀਕ ਹੋ ਜਾਣਾ ਉਹਨੇ, ਉਹ ਤਾਂ ਸੁੱਤੀ ਪਈ ਹੈ। ਫਿਰ ਸਭ ਰੋ ਕਿਉਂ ਰਹੇ ਹਨ? ਕੁਝ ਨਹੀਂ ਰੱਜੀ, ਤੇਰੀ ਮੰਮੀ ਬਿਮਾਰ ਹੈ ਨਾ, ਇਸ ਲਈ। ਫਿਰ ਰੱਜੀ ਦੀ ਮਾਸੀ ਜੀਤੀ ਅਤੇ ਰੱਜੀ ਨੂੰ ਪਿਆਰ ਨਾਲ ਅੰਦਰ ਲੈ ਗਈ। ਜਦੋਂ ਸਰਬਜੀਤ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਸੁੱਖੀ ਚੀਕਾਂ ਮਾਰਦੀ ਆਪਣੇ ਡੈਡੀ ਦੇ ਗੱਲ ਲੱਗੀ ਤਾਂ ਰਘਬੀਰ ਵੀ ਫੁੱਟ ਫੁੱਟ ਕੇ ਰੋਇਆ। ਰਘਬੀਰ ਦੇ ਅੰਦਰ ਤਾਂ ਇੱਕ ਤੂਫਾਨ ਉੱਠਿਆ ਹੋਇਆ ਸੀ। ਉਸ ਲਈ ਤਾਂ ਆਪਣੇ ਆਪ ਨੂੰ ਸੰਭਾਲਣਾ ਹੀ ਔਖਾ ਹੋ ਰਿਹਾ ਸੀ। ਉਪਰੋਂ ਤਿੰਨ ਧੀਆਂ ਦੀ ਜ਼ਿੰਮੇਵਾਰੀ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਨੌਕਰੀ ਦੇ ਨਾਲੋਂ ਇਹਨਾਂ ਬਾਲੜੀਆਂ ਨੂੰ ਕਿਵੇਂ ਪਾਲੇਗਾ। ਉਹ ਆਪਣੇ ਆਪ ਨੂੰ ਇੱਕ ਹਨੇਰੀ ਗੁਫਾ ਵਿੱਚ ਬੰਦ ਮਹਿਸੂਸ ਕਰਦਾ। ਉਸਨੂੰ ਲੱਗਦਾ ਕਿ ਇਹ ਹਨੇਰਾ ਉਸਦੇ ਪਰਿਵਾਰ ਨੂੰ ਨਿਗਲ ਜਾਵੇਗਾ। ਰਘਬੀਰ ਦੇ ਮਾਂ ਪਿਓ ਤਾਂ ਪਹਿਲਾਂ ਹੀ ਇਸ ਸੰਸਾਰ ਤੋਂ ਰੁਖਸਤ ਹੋ ਚੁੱਕੇ ਸਨ। ਉਸ ਨੂੰ ਕਿਤੇ ਵੀ ਕੋਈ ਆਸ ਦੀ ਕਿਰਨ ਦਿਖਾਈ ਨਾ ਦਿੰਦੀ। ਭੋਗ ਤੱਕ 4-5 ਦਿਨ ਤਾਂ ਘਰ ਵਿੱਚ ਰਿਸ਼ਤੇਦਾਰ ਰਹੇ। ਉਹ ਕੁੜੀਆਂ ਨੂੰ ਵੀ ਕਿਸੇ ਤਰੀਕੇ ਵਰਚਾਉਂਦੇ ਰਹੇ ਅਤੇ ਰਘਬੀਰ ਨੂੰ ਵੀ ਹੌਸਲਾ ਦਿੰਦੇ ਰਹੇ ਅਤੇ ਆਪਸ ਵਿੱਚ ਰਘਬੀਰ ਦਾ ਦੂਜਾ ਵਿਆਹ ਕਰਵਾਉਣ ਦੀਆਂ ਵਿਉਂਤਾਂ ਵੀ ਬਣਾਉਂਦੇ ਰਹੇ। ਸਰਬਜੀਤ ਦੇ ਪੇਕੇ ਭੋਗ ਪੈਣ ਤੋਂ ਬਾਅਦ ਚਲੇ ਗਏ। ਬਸ ਰਘਬੀਰ ਦੇ ਕੁਝ ਨਜ਼ਦੀਕੀ ਰਿਸ਼ਤੇਦਾਰ ਰਹਿ ਗਏ ਜਿਨ੍ਹਾਂ ਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ। ਜਾਣ ਤੋਂ ਪਹਿਲਾਂ ਉਹ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਰਘਬੀਰ ਦੇ ਮਾਮੇ ਨੇ ਕਿਹਾ, ਰਘਬੀਰ ਤੈਨੂੰ ਇਕੱਲਾ ਛੱਡ ਕੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ, ਪਰ ਜਾਏ ਬਿਨਾਂ ਸਰਦਾ ਨਹੀਂ। ਸਾਨੂੰ ਪਤਾ ਹੈ ਕਿ ਤੇਰੇ ਲਈ ਬੜੀ ਮੁਸ਼ਕਿਲ ਹੈ। ਸਾਡੀ ਸਭ ਦੀ ਇਹੋ ਸਲਾਹ ਹੈ ਕਿ 2-4 ਮਹੀਨਿਆਂ ਬਾਅਦ ਸਰਬਜੀਤ ਦਾ ਵਰੀਨਾ ਕਰਕੇ ਤੂੰ ਦੂਜਾ ਵਿਆਹ ਕਰ ਲੈ, ਕੋਈ ਲੋੜਵੰਦ ਕੁੜੀ ਅਸੀਂ ਲੱਭ ਦਿਆਂਗੇ। ਮਾਮਾ ਜੀ, ਇਹ ਤੁਸੀਂ ਕੀ ਕਹਿ ਰਹੇ ਹੋ, ਮੈਂ ਜੇ ਸੋਚ ਵੀ ਨਹੀਂ ਸਕਦਾ। ਰਘਵੀਰ ਨੇ ਕਿਹਾ, ਵੇਖ ਕਾਕਾ, ਅਜੇ ਤੇਰੀ ਉਮਰ ਹੀ ਕੀ ਹੈ, ਤੂੰ ਆਪਣੇ ਅਤੇ ਆਪਣੀਆਂ ਧੀਆਂ ਬਾਰੇ ਸੋਚ, ਤੇਰਾ ਘਰ ਸੰਭਲ ਜਾਵੇਗਾ ਅਤੇ ਕੁੜੀਆਂ ਨੂੰ ਵੀ ਮਾਂ ਮਿਲ ਜਾਵੇਗੀ, ਮਾਮਾ ਜੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ। ਮਾਮਾ ਜੀ ਦੇ ਗੱਲ ਸੁਣ ਕੇ ਰਘਬੀਰ ਯਾਦਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ। ਸਰਬਜੀਤ ਦੇ ਆਖਰੀ ਵੇਲੇ ਉਹ ਉਸਦਾ ਹੱਥ ਫੜ ਕੇ ਬੈਠਾ ਸੀ ਤਾਂ ਸਰਬਜੀਤ ਨੇ ਤਰਲੇ ਨਾਲ ਕਿਹਾ ਸੀ, ਮੇਰੀਆਂ ਧੀਆਂ ਦਾ ਧਿਆਨ ਰੱਖਿਓ। ਉਸਨੇ ਸੋਚਿਆ, ਕਿਹੜੀ ਔਰਤ ਉਸਦੀਆਂ ਧੀਆਂ ਨੂੰ ਮਾਂ ਬਣ ਕੇ ਪਾਲੇਗੀ। ਉਸਨੇ ਦੂਜਾ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਰਘਬੀਰ ਦੇ ਚਾਚੇ ਨੇ ਕਿਹਾ, ਅਜੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ, ਪੰਧ ਲੰਮਾ ਵੀ ਹੈ ਅਤੇ ਔਖਾ ਵੀ। ਕੋਈ ਨਹੀਂ ਚਾਚਾ ਜੀ, ਜਿਵੇਂ ਵੀ ਹੋਵੇ ਤੁਰਾਂਗੇ। ਚੱਲ, ਜਦ ਤੱਕ ਕੋਈ ਹੋਰ ਹੱਲ ਨਹੀਂ ਨਿਕਲਦਾ ਤੂੰ ਕੁੜੀਆਂ ਨੂੰ ਨਾਨਕੇ ਭੇਜ ਦੇ, ਉਹਨਾਂ ਦਾ ਵੀ ਤਾਂ ਫਰਜ਼ ਬਣਦਾ, ਤਿੰਨਾਂ ਨੂੰ ਨਹੀਂ ਤਾਂ ਇੱਕ ਦੋ ਨੂੰ ਤਾਂ ਰੱਖ ਹੀ ਸਕਦੇ ਨੇ। ਰਘਬੀਰ ਇਸ ਗੱਲ 'ਤੇ ਵੀ ਨਾ ਮੰਨਿਆ ਅਤੇ ਉਸਨੇ ਕਿਹਾ, ਨਹੀਂ, ਮੈਂ ਆਪਣੀਆਂ ਧੀਆਂ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦਾ। ਰਿਸ਼ਤੇਦਾਰ ਚੁੱਪ ਕਰ ਗਏ। ਉਹਨਾਂ ਨੇ ਸੋਚਿਆ, ਅਜੇ ਤਾਜ਼ੀ ਸੱਟ ਹੈ, ਅਜੇ ਇਹ ਭਾਵੁਕਤਾ ਦੇ ਵਹਿਣਾ ਵਿੱਚ ਵਹਿ ਕੇ ਕੋਈ ਫੈਸਲਾ ਨਹੀਂ ਲੈ ਰਿਹਾ, ਜਦੋਂ ਤਲਖ ਹਕੀਕਤਾਂ ਨਾਲ ਸਾਹਮਣਾ ਹੋਇਆ ਤਾਂ ਆਪੇ ਸਮਝ ਆ ਜਾਏਗੀ। ਪਰ ਰਘਬੀਰ ਨੇ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰ ਲਿਆ ਅਤੇ ਉਹ ਆਪਾ ਭੁਲਾ ਕੇ ਧੀਆਂ ਦੀ ਖਾਤਰ ਜੀਣ ਲੱਗਾ। ਸਰਬਜੀਤ ਦੀ ਬਿਮਾਰੀ ਉੱਤੇ ਉਸਦੀ ਸਾਰੀ ਜਮ੍ਹਾਂ ਪੂੰਜੀ ਖਰਚ ਹੋ ਚੁੱਕੀ ਸੀ, ਉੱਤੋਂ ਘਰ ਲਈ ਲਏ ਕਰਜ਼ੇ ਦੀਆਂ ਕਿਸ਼ਤਾਂ ਵੀ ਬਾਕੀ ਸਨ, ਫਿਰ 3 ਬੱਚਿਆਂ ਦੀ ਪੜ੍ਹਾਈ ਦਾ ਖਰਚਾ। ਉਸਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਪੂਰੇ ਦਿਨ ਲਈ ਕੋਈ ਨੌਕਰਾਣੀ ਰੱਖ ਸਕਦਾ, ਆਖਿਰ ਸੀ ਤਾਂ ਉਹ ਇੱਕ ਸਰਕਾਰੀ ਅਧਿਆਪਕ ਹੀ। बस

ਉਹਨਾਂ ਦੀ ਵਰਦੀ ਤਿਆਰ ਕਰਨੀ, ਘਰ ਦੇ ਹੋਰ 100 ਕੰਮ। ਉਹ ਤਾਂ ਧਰਤੀ ਵਾਂਗ ਆਪਣੀ ਹੀ ਧੁਰੀ ਦੁਆਲੇ ਘੁੰਮ ਰਿਹਾ ਸੀ। ਆਪਣੀਆਂ ਸਰੀਰਕ ਅਤੇ ਭਾਵਨਾਤਮਕ ਲੋੜਾਂ ਨੂੰ ਤਾਂ ਉਸਨੇ ਕਿਸੇ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਸੀ। ਉਹ ਧੀਆਂ ਨੂੰ ਤਾਂ ਹੌਸਲਾ ਦੇ ਸਕਦਾ ਸੀ, ਪਰ ਉਸਨੂੰ ਹੌਸਲਾ ਦੇਣ ਵਾਲਾ ਘਰ ਵਿੱਚ ਕੋਈ ਨਹੀਂ ਸੀ। ਬਸ ਉਹ ਸੀ ਅਤੇ ਉਸਦੀ ਇਕੱਲਤਾ, ਜੋ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀ। ਰਾਤਾਂ ਉਸਨੂੰ ਡੈਣਾਂ ਵਰਗੀਆਂ ਲੱਗਦੀਆਂ। ਜੀਤੀ ਤਾਂ ਹੁਣ ਸਮਝਣ ਲੱਗ ਪਈ ਸੀ, ਪਰ ਜਦੋਂ ਰੱਜੀ ਮਾਂ ਬਾਰੇ ਪ੍ਰਸ਼ਨ ਕਰਦੀ ਤਾਂ ਉਹ ਬਹੁਤ ਦੁਖੀ ਹੁੰਦਾ। ਉਹ ਮਨ ਹੀ ਮਨ ਸਰਬਜੀਤ ਨਾਲ ਗਿਲਾ ਕਰਦਾ ਕਿ ਉਹ ਉਸਨੂੰ ਇਕੱਲਾ ਛੱਡ ਕੇ ਕਿਉਂ ਚਲੀ ਗਈ। ਸੁੱਖੀ ਤੋਂ ਡੈਡੀ ਦੀ ਹਾਲਤ ਵੇਖੀ ਨਾ ਜਾਂਦੀ ਤਾਂ ਉਹ ਉਸਦੇ ਗੱਲ ਲੱਗ ਜਾਂਦੀ ਅਤੇ ਫਿਰ ਦੋਵੇਂ ਪਿਓ ਧੀ ਰੋਣ ਲੱਗ ਜਾਂਦੇ। ਉਹ ਰਘਬੀਰ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ, ਆਪਣਾ ਸਿਰ ਆਪੇ ਵਾਹ ਲੈਂਦੀ, ਭੈਣਾਂ ਨੂੰ ਰੋਟੀ ਖਵਾ ਦਿੰਦੀ, ਕੱਪੜੇ ਸੰਭਾਲ ਦਿੰਦੀ, ਕਈ ਵਾਰ ਤਾਂ ਟੇਢੇ ਮੇਢੇ ਫੁਲਕੇ ਵੀ ਲਾ ਲੈਂਦੀ। ਆਖਿਰ ਸੀ ਤਾਂ ਉਹ ਬਾਲੜੀ ਹੀ। ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਲਈ ਕੁੜੀਆਂ ਨੂੰ ਮਾਂ ਦੀ ਲੋੜ ਹੁੰਦੀ ਹੈ। ਉਦੋਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ। ਕਈ ਵਾਰ ਤਾਂ ਕੁੜੀਆਂ ਦੀ ਮਾਸੀ ਗੁਰਮੀਤ ਘਰ ਆ ਕੇ ਉਹਨਾਂ ਨੂੰ ਸਮਝਾਉਂਦੀ। ਸਕੂਲ ਵਿੱਚ ਰਘਬੀਰ ਆਪਣੇ ਕੁਝ ਸਾਥੀਆਂ ਨਾਲ ਦਿਲ ਦਾ ਭਾਰ ਹੌਲਾ ਕਰਦਾ। ਉਹ ਉਸਦਾ ਦੁੱਖ ਸਮਝਦੇ, ਉਸਨੂੰ ਹੌਸਲਾ ਦਿੰਦੇ ਅਤੇ ਅਕਸਰ ਦੁਬਾਰਾ ਵਿਆਹ ਬਾਰੇ ਸੋਚਣ ਲਈ ਕਹਿੰਦੇ, ਪਰ ਰਘਬੀਰ ਨੇ ਤਾਂ ਆਪਣੀਆਂ ਧੀਆਂ ਦੇ ਕਾਰਨ ਕਦੇ ਹਾਮੀ ਨਾ ਭਰੀ। ਸਮਾਂ ਆਪਣੀ ਤੋਰ ਤੁਰਦਾ ਗਿਆ, ਧੀਆਂ ਵੱਡੀਆਂ ਹੋ ਗਈਆਂ ਸਨ, ਹੌਲੀ ਹੌਲੀ ਉਹਨਾਂ ਨੇ ਘਰ ਦੇ ਕੰਮ ਸੰਭਾਲ ਲਏ ਸਨ। ਉਹ ਸਵੇਰੇ ਉੱਠਦੀਆਂ ਅਤੇ ਮਿਲ ਕੇ ਰੋਟੀ ਤਿਆਰ ਕਰ ਲੈਂਦੀਆਂ। ਉਹ ਆਪਣੇ ਡੈਡੀ ਦੀ ਕੁਰਬਾਨੀ ਨੂੰ ਸਮਝਦੀਆਂ ਸਨ ਅਤੇ ਉਸਨੂੰ ਖੁਸ਼ ਵੇਖਣਾ ਚਾਹੁੰਦੀਆਂ ਸਨ। ਸੁੱਖੀ ਤਾਂ ਹੁਣ ਕਾਲਜ ਵਿੱਚ ਪਹੁੰਚ ਗਈ ਸੀ। ਪਿਛਲੇ 6 ਕੁ ਮਹੀਨਿਆਂ ਤੋਂ ਰਘਬੀਰ ਦੇ ਸਕੂਲ ਵਿੱਚ ਇੱਕ ਰਣਜੀਤ ਨਾਂ ਦੀ ਅਧਿਆਪਕ ਬਦਲੀ ਕਰਵਾ ਕੇ ਆਈ ਸੀ। ਕੁਝ ਦਿਨ ਤਾਂ ਉਹਨਾਂ ਵਿੱਚ ਸਤਿ ਸ੍ਰੀ ਅਕਾਲ ਤੋਂ ਵੱਧ ਕੋਈ ਗੱਲ ਨਾ ਹੋਈ, ਪਰ ਹੌਲੀ ਹੌਲੀ ਉਹ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਅਤੇ ਉਹਨਾਂ ਵਿੱਚ ਚੰਗੀ ਦੋਸਤੀ ਹੋ ਗਈ। ਇੱਕ ਖਾਲੀ ਪੀਰੀਅਡ ਵਿੱਚ ਘਰ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਰਘਬੀਰ ਨੂੰ ਪਤਾ ਚੱਲਿਆ ਕਿ ਰਣਜੀਤ ਵੀ ਉਸੇ ਵਾਂਗ ਹੀ ਦੁੱਖਾਂ ਦੀ ਬੇੜੀ ਵਿੱਚ ਸਵਾਰ ਹੈ। ਬੱਚਾ ਨਾ ਹੋਣ ਕਾਰਨ ਉਸਦੇ ਪਤੀ ਨੇ ਉਸਨੂੰ ਤਲਾਕ ਦੇ ਦਿੱਤਾ ਸੀ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਭਾਵੇਂ ਉਹ ਨੌਕਰੀ ਕਰਦੀ ਸੀ, ਪਰ ਭਰਾ ਭਰਜਾਈ ਨੂੰ ਲੱਗਦਾ ਸੀ ਕਿ ਕੱਲ੍ਹ ਨੂੰ ਉਹ ਘਰ ਵਿੱਚ ਆਪਣਾ ਹਿੱਸਾ ਮੰਗੇਗੀ, ਇਸ ਲਈ ਉਹ ਉਸਦਾ ਘਰ ਵਿੱਚ ਰਹਿਣਾ ਪਸੰਦ ਨਾ ਕਰਦੇ। ਭਰਾ ਭਰਜਾਈ ਦੀਆਂ ਚੁਭਵੀਆਂ ਗੱਲਾਂ ਤੀਰ ਵਾਂਗ ਉਸਦੇ ਦਿਲ 'ਤੇ ਲੱਗਦੀਆਂ। ਉਹ ਅਕਸਰ ਆਪਣਾ ਦੁੱਖ ਰਘਬੀਰ ਨਾਲ ਸਾਂਝਾ ਕਰਦੀ। ਰਘਬੀਰ ਵੀ ਉਸ ਨਾਲ ਆਪਣਾ ਦਿਲ ਫੋਲ ਲੈਂਦਾ। ਰਣਜੀਤ ਕਈ ਵਾਰ ਉਸਦੇ ਘਰ ਵੀ ਉਸਦੀਆਂ ਧੀਆਂ ਨੂੰ ਮਿਲਣ ਆਉਂਦੀ। ਤਿੰਨਾਂ ਭੈਣਾਂ ਨੂੰ ਉਸਦਾ ਸੁਭਾਅ ਬੜਾ ਚੰਗਾ ਲੱਗਦਾ। ਉਹ ਉਸ ਨਾਲ ਕਾਫ਼ੀ ਘੁਲ ਮਿਲ ਗਈਆਂ ਸਨ। ਉਹਨਾਂ ਦੀ ਨੇੜਤਾ ਵੇਖ ਕੇ ਰਘਬੀਰ ਦੇ ਦੋਸਤਾਂ ਨੇ ਉਸਨੂੰ ਘਰ ਵਸਾ ਲੈਣ ਦੀ ਸਲਾਹ ਦਿੱਤੀ, ਪਰ ਰਘਬੀਰ ਨੇ ਹਮੇਸ਼ਾ ਦੀ ਤਰ੍ਹਾਂ ਨਾਂਹ ਕਰ ਦਿੱਤੀ। ਰਣਜੀਤ ਨੇ ਵੀ ਕਦੇ ਖੁੱਲ੍ਹ ਕੇ ਗੱਲ ਨਾ ਕੀਤੀ। ਰਘਬੀਰ ਦੇ ਮਨ੍ਹਾ ਕਰਨ 'ਤੇ ਦੋਸਤਾਂ ਨੇ ਵੀ ਉਸ ਨਾਲ ਗੱਲ ਕਰਨਾ ਮੁਨਾਸਿਬ ਨਾ ਸਮਝਿਆ। ਵੈਸੇ ਵੀ ਰਘਬੀਰ ਨੂੰ ਲੱਗਦਾ ਸੀ ਔਖਾ ਵੇਲਾ ਤਾਂ ਲੰਘ ਗਿਆ, ਹੁਣ ਕੁੜੀਆਂ ਵੱਡੀਆਂ ਹੋ ਗਈਆਂ ਹਨ, ਪੜ੍ਹ ਲਿਖ ਗਈਆਂ ਹਨ ਅਤੇ ਘਰ ਵੀ ਸੰਭਾਲ ਰਹੀਆਂ ਹਨ, ਹੁਣ ਉਸਨੂੰ ਵਿਆਹ ਦੀ ਕੀ ਲੋੜ ਹੈ। ਸੁੱਖੀ ਨੇ ਐੱਮ ਏ ਪਾਸ ਕੀਤੀ ਤਾਂ ਰਘਬੀਰ ਨੇ ਇੱਕ ਸਰਦੇ ਪੁੱਛਦੇ ਘਰ ਉਸਦਾ ਵਿਆਹ ਕਰ ਦਿੱਤਾ। ਸੁੱਖੀ ਆਪਣੇ ਘਰ ਖੁਸ਼ ਸੀ। ਉਸਦਾ ਘਰ ਵਾਲਾ ਉਸਦੇ ਪਿਤਾ ਦੀ ਬੜੀ ਇੱਜ਼ਤ ਕਰਦਾ ਸੀ। 3-4 ਸਾਲਾਂ ਬਾਅਦ ਹੀ ਉਸਨੇ ਆਪਣੀਆਂ ਦੋਵੇਂ ਸਾਲੀਆਂ ਦਾ ਰਿਸ਼ਤਾ ਕੈਨੇਡਾ ਰਹਿੰਦੇ ਆਪਣੇ ਚਾਚੇ ਦੇ ਮੁੰਡਿਆਂ ਨਾਲ ਕਰਵਾ ਦਿੱਤਾ। ਵਿਆਹ ਪਿੱਛੋਂ ਜੀਤੀ ਅਤੇ ਰੱਜੀ ਕੈਨੇਡਾ ਚਲੀਆਂ ਗਈਆਂ। ਹੁਣ ਰਘਬੀਰ ਇਕੱਲਾ ਰਹਿ ਗਿਆ। ਘਰ ਉਸਨੂੰ ਖਾਣ ਨੂੰ ਪੈਂਦਾ, ਇਕੱਲੇ ਰੋਟੀ ਖਾਣ ਨੂੰ ਉਸਦਾ ਦਿਲ ਨਾ ਕਰਦਾ। ਉਸਨੂੰ ਲੱਗਦਾ ਕਿ ਉਸਦਾ ਜੀਵਨ ਵੀ ਮੈਦਾਨ ਵਿੱਚ ਲੱਗੇ ਉਸ ਬੋਹੜ ਵਾਂਗ ਹੈ ਜਿਸ ਨੇ ਸਾਰੀ ਉਮਰ ਸਭ ਨੂੰ ਛਾਂ ਦਿੱਤੀ, ਪਰ ਉਹ ਅੱਜ ਇਕੱਲੇਪਨ ਦਾ ਸੰਤਾਪ ਹੰਢਾ ਰਿਹਾ ਹੈ। ਰਘਬੀਰ ਨੂੰ ਵੀ ਆਪਣੀ ਇਕੱਲਤਾ ਵੱਢ ਖਾਂਦੀ ਉਹ ਬਿਮਾਰ ਰਹਿਣ ਲੱਗ ਪਿਆ। ਜੀਤੀ ਅਤੇ ਰੱਜੀ ਫੋਨ ਕਰਦੀਆਂ ਤਾਂ ਰਘਬੀਰ ਉਹਨਾਂ ਨੂੰ ਕੁਝ ਨਾ ਦੱਸਦਾ। ਸੁੱਖੀ ਪਤਾ ਲੈਣ ਆਉਂਦੀ ਤਾਂ ਪਿਤਾ ਦੀ ਹਾਲਤ ਵੇਖ ਕੇ ਡਾਢੀ ਦੁਖੀ ਹੁੰਦੀ। ਸੁੱਖੀ ਨੇ ਡੈਡੀ ਨੂੰ ਬਥੇਰਾ ਆਪਣੇ ਨਾਲ ਚੱਲਣ ਲਈ ਕਿਹਾ, ਪਰ ਰਘਬੀਰ ਨੇ ਆਪਣੀ ਨੌਕਰੀ ਦਾ ਹਵਾਲਾ ਦੇ ਕੇ ਧੀ ਦੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਰ ਕੇ ਸੁੱਖੀ ਨੇ ਇੱਕ ਦਿਨ ਮਾਸੀ ਨਾਲ ਗੱਲ ਕੀਤੀ। ਅਗਲੇ ਦਿਨ ਮਾਸੀ ਘਰ ਆਈ ਅਤੇ ਰਘਬੀਰ ਨੂੰ ਕਹਿਣ ਲੱਗੀ, ਕੀ ਗੱਲ ਰਘਬੀਰ, ਆਪਣਾ ਕੀ ਹਾਲ ਬਣਾ ਰੱਖਿਆ ਹੈ, ਕਿਉਂ ਇਕੱਲਾ ਪਿਆਰ ਨਾ ਅਸੀਂ ਹੈਗੇ ਹਾਂ ਨਾ, ਕੱਲ੍ਹ ਤੋਂ ਤੂੰ ਸਕੂਲ ਤੋਂ ਸਿੱਧਾ ਸਾਡੇ ਵੱਲ ਆਉਣਾ ਹੈ ਅਤੇ ਉੱਥੇ ਹੀ ਰੋਟੀ ਖਾਣੀ ਹੈ। ਰਘਬੀਰ ਕੁਝ ਉੱਤਰ ਦਿੰਦਾ, ਉਸ ਤੋਂ ਪਹਿਲਾਂ ਹੀ ਸੁੱਖੀ ਬੋਲ ਪਈ, ਡੈਡੀ ਮਾਸੀ ਠੀਕ ਹੀ ਤਾਂ ਕਹਿੰਦੀ ਹੈ, ਜੇ ਮੈਂ ਇਸੇ ਸ਼ਹਿਰ ਵਿੱਚ ਹੁੰਦੀ ਤਾਂ ਤੁਹਾਨੂੰ ਕਦੇ ਇਕੱਲਾ ਨਾ ਛੱਡਦੀ। ਤੁਸੀਂ ਨੌਕਰੀ ਵੀ ਨਹੀਂ ਛੱਡਣਾ ਚਾਹੁੰਦੇ, ਜੀਤੀ ਅਤੇ ਰੱਜੀ ਦੂਰ ਬੈਠੀਆਂ ਹਨ, ਸਾਨੂੰ ਸਭ ਨੂੰ ਤੁਹਾਡੀ ਚਿੰਤਾ ਲੱਗੀ ਰਹਿੰਦੀ ਹੈ, ਮਾਸੀ ਦਾ ਘਰ ਨੇੜੇ ਹੈ, ਤੁਸੀਂ ਦੁਪਹਿਰੇ ਰਾਤੀ ਉੱਧਰ ਚਲੇ ਜਾਇਆ ਕਰੋ, ਬੱਚਿਆਂ ਨਾਲ ਗੱਲਬਾਤ ਕਰੋਗੇ ਤਾਂ ਤੁਹਾਡਾ ਦਿਲ ਵੀ ਪਰਤ ਜਾਏਗਾ ਅਤੇ ਇਕੱਠੇ ਬੈਠ ਕੇ ਰੋਟੀ ਵੀ ਖਾ ਲਓਗੇ, ਬਣਦਾ ਖਰਚ ਮਾਸੀ ਨੂੰ ਦੇ ਦਿਆ ਕਰਨਾ।
अपनी साली ते

0: ਦੀ ਜਿੱਦ ਕਾਰਨ ਰਘਵੀਰ ਮਨਾ ਨਾ ਕਰ ਸਕਿਆ। ਕੁਝ ਦਿਨ ਤਾਂ ਸਭ ਠੀਕ ਰਿਹਾ। ਸਾਂਢੂ ਅਤੇ ਉਸਦੇ ਬੱਚੇ ਉਸ ਨਾਲ ਹੱਸਦੇ ਖੇਡਦੇ ਉਸਦੀ ਇੱਜ਼ਤ ਕਰਦੇ ਰਹੇ, ਪਰ ਹੌਲੀ ਹੌਲੀ ਉਹਨਾਂ ਦਾ ਵਤੀਰਾ ਬਦਲਣ ਲੱਗਾ। ਉਹ ਉਸ ਤੋਂ ਖਿਜਣ ਲੱਗੇ। ਇੱਕ ਦਿਨ ਮਾਸੀ ਦੇ ਮੁੰਡੇ ਨੇ ਕਿਹਾ, ਮੰਮੀ ਮਾਸੜ ਰੋਜ਼ ਦੋ ਦੋ ਵਾਰ ਘਰ ਆਵੜਦਾ ਹੈ, ਸਾਡੀ ਕੋਈ ਪ੍ਰਾਈਵੇਸੀ ਹੈ ਕਿ ਨਹੀਂ? ਗੁਰਮੀਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਘਰ ਵਿੱਚ ਕਲੇਸ਼ ਪੈ ਗਿਆ। ਉੱਤੋਂ ਉਸਦੇ ਘਰ ਵਾਲੇ ਨੇ ਹੋਰ ਤੀਰ ਛੱਡ ਦਿੱਤਾ, ਨਹੀਂ ਤੈਨੂੰ ਉਸਦੀ ਬੜੀ ਫਿਕਰ ਹੈ, ਰੋਜ਼ ਉਸਨੂੰ ਬੁਲਾ ਲੈਂਦੀ ਹੈ, ਸਾਰਾ ਮੁਹੱਲਾ ਗੱਲਾਂ ਕਰਦਾ ਹੈ। ਗੁਰਮੀਤ ਨੇ ਗੱਲ ਨੂੰ ਵਧਾਉਣਾ ਠੀਕ ਨਾ ਸਮਝਿਆ। ਉਸਨੇ ਸੁੱਖੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਸੁੱਖੀ ਰਾਹੀਂ ਜਦੋਂ ਗੱਲ ਰਘਵੀਰ ਤੱਕ ਪਹੁੰਚੀ ਤਾਂ ਰਘਵੀਰ ਨੂੰ ਕੋਈ ਹੈਰਾਨੀ ਨਾ ਹੋਈ। ਉਹ ਗੁਰਮੀਤ ਦੇ ਪਰਿਵਾਰ ਦੇ ਬਦਲਦੇ ਵਤੀਰੇ ਤੋਂ ਬਹੁਤ ਕੁਝ ਪਹਿਲਾਂ ਹੀ ਸਮਝ ਚੁੱਕਿਆ ਸੀ। ਉਹ ਬਹੁਤ ਦੁਖੀ ਹੋਇਆ। ਉਸਨੇ ਫੈਸਲਾ ਕੀਤਾ ਕਿ ਉਹ ਸਕੂਲ ਤੋਂ ਬਾਅਦ ਬਿਰਧ ਆਸ਼ਰਮ ਚਲਿਆ ਜਾਇਆ ਕਰੇਗਾ। ਸੇਵਾ ਮੁਕਤੀ ਤੋਂ ਬਾਅਦ ਉਹ ਪੱਕੇ ਤੌਰ 'ਤੇ ਉੱਥੇ ਚਲਾ ਜਾਵੇਗਾ। ਉਹ ਉੱਥੋਂ ਦੇ ਖਰਚ ਅਤੇ ਸ਼ਰਤਾਂ ਬਾਰੇ ਪਹਿਲਾਂ ਹੀ ਪਤਾ ਕਰ ਚੁੱਕਿਆ ਸੀ। ਜਦੋਂ ਸੁੱਖੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਫੁੱਟ ਫੁੱਟ ਕੇ ਰੋਈ। ਡੈਡੀ, ਤੁਸੀਂ ਆਪਣੀ ਸਾਰੀ ਜ਼ਿੰਦਗੀ ਸਾਡੇ ਪਿੱਛੇ ਕੁਰਬਾਨ ਕਰ ਦਿੱਤੀ, ਹੁਣ ਜਦੋਂ ਤੁਹਾਨੂੰ ਸਾਡੀ ਲੋੜ ਹੈ ਤਾਂ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਛੱਡ ਸਕਦੇ। ਤੁਹਾਡੀ ਥੋੜ੍ਹੀ ਜਿਹੀ ਨੌਕਰੀ ਰਹਿ ਗਈ ਹੈ, ਤੁਸੀਂ VRS ਲੈ ਲਓ ਅਤੇ ਮੇਰੇ ਨਾਲ ਆ ਕੇ ਰਹੋ। ਮੈਂ ਧੀ ਦੇ ਘਰ ਨਹੀਂ ਰਹਿ ਸਕਦਾ, ਫਿਰ ਤੇਰਾ ਆਪਣਾ ਪਰਿਵਾਰ ਵੀ ਹੈ ਨਾ, ਰਘਵੀਰ ਨੇ ਕਿਹਾ। ਸੁੱਖੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਮਨਾ ਨਾ ਸਕੀ। ਤਬੀਅਤ ਠੀਕ ਨਾ ਹੋਣ ਕਰਕੇ ਰਘਵੀਰ ਦੋ ਦਿਨ ਸਕੂਲ ਨਾ ਗਿਆ। ਸੁੱਖੀ ਵੀ ਕੁਝ ਦਿਨ ਉਸ ਕੋਲ ਹੀ ਰਹੀ। ਤੀਜੇ ਦਿਨ ਰਣਜੀਤ ਮੈਡਮ ਉਸਦਾ ਪਤਾ ਲੈਣ ਲਈ ਘਰ ਆ ਗਈ। ਸਾਰੀ ਗੱਲ ਪਤਾ ਲੱਗਣ ਉੱਤੇ ਉਹ ਵੀ ਉਦਾਸ ਹੋ ਗਈ। ਉਹ ਗੰਭੀਰ ਹੋ ਕੇ ਬੋਲੀ, ਸੁੱਖੀ, ਤੇਰੇ ਡੈਡੀ ਨੂੰ ਸਮਾਂ ਰਹਿੰਦੇ ਦੁਬਾਰਾ ਘਰ ਵਸਾ ਲੈਣਾ ਚਾਹੀਦਾ ਸੀ। ਹਾਂ ਆਂਟੀ, ਪਰ ਇੱਕ ਗੱਲ ਦੱਸੋ, ਤੁਸੀਂ ਕਿਉਂ ਨਹੀਂ ਆਪਣੇ ਬਾਰੇ ਅਜਿਹਾ ਸੋਚਿਆ? ਸੁੱਖੀ ਨੇ ਪੁੱਛਿਆ। ਸੁੱਖੀ, ਮੈਂ ਤਾਂ ਚਾਹੁੰਦੀ ਸੀ ਪਰ ਰਘਵੀਰ ਨੇ ਕਦੀ ਕੋਈ ਦਿਲਚਸਪੀ ਨਹੀਂ ਵਿਖਾਈ, ਰਣਜੀਤ ਨੇ ਉੱਤਰ ਦਿੱਤਾ। ਰਣਜੀਤ ਆਂਟੀ ਦੀ ਗੱਲ ਸੁਣ ਕੇ ਸੁੱਖੀ ਸੋਚੀ ਪੈ ਗਈ। ਉਹ ਅੰਦਰ ਗਈ, ਉਸਨੇ ਜੀਤੀ ਅਤੇ ਰਜੀ ਨੂੰ ਫੋਨ ਕੀਤਾ। ਤਿੰਨੇ ਭੈਣਾਂ ਨੇ ਸਲਾਹ ਕੀਤੀ ਅਤੇ ਇੱਕ ਫੈਸਲਾ ਕੀਤਾ। ਉਹ ਬਾਹਰ ਆਈ ਅਤੇ ਉਸਨੇ ਰਣਜੀਤ ਆਂਟੀ ਤੋਂ ਪੁੱਛਿਆ, ਕੀ ਤੁਸੀਂ ਅੱਜ ਵੀ ਸਾਡੇ ਪਰਿਵਾਰ ਦਾ ਹਿੱਸਾ ਬਣਨ ਨੂੰ ਤਿਆਰ ਹੋ? ਰਣਜੀਤ ਨੇ ਹੈਰਾਨੀ ਨਾਲ ਕਿਹਾ, ਕੀ ਕਹਿ ਰਹੀ ਹੈ ਸੁੱਖੀ ਇਸ ਉਮਰ ਵਿੱਚ? ਰਘਵੀਰ ਨੇ ਕਿਹਾ, ਸੁੱਖੀ ਕੀ ਹੋ ਗਿਆ ਤੈਨੂੰ, ਲੋਕ ਕੀ ਕਹਿਣਗੇ? ਡੈਡੀ, ਜਦੋਂ ਤੁਸੀਂ ਆਪਣੀਆਂ ਸੁੰਨੀਆਂ ਰਾਤਾਂ ਵਿੱਚ ਰੋਂਦੇ ਸੀ ਤਾਂ ਕਿਹੜੇ ਲੋਕ ਤੁਹਾਨੂੰ ਚੁੱਪ ਕਰਾਉਣ ਆਉਂਦੇ ਸੀ? ਕੀ ਕਦੀ ਕਿਸੇ ਨੇ ਆ ਕੇ ਤੁਹਾਡਾ ਹੱਥ ਫੜਿਆ? ਪਰ ਸੁੱਖੀ, ਹੁਣ ਬਹੁਤ ਦੇਰ ਹੋ ਚੁੱਕੀ ਹੈ। ਨਹੀਂ ਡੈਡੀ, ਅਜੇ ਦੇਰ ਨਹੀਂ ਹੋਈ, ਤੁਸੀਂ ਆਪਣੀ ਜਵਾਨੀ ਰੋਂਦਿਆਂ ਕੱਢ ਲਈ, ਬੁਢਾਪੇ ਵਿੱਚ ਸਾਥੀ ਦੀ ਲੋੜ ਹੋਰ ਵੀ ਜ਼ਿਆਦਾ ਹੁੰਦੀ ਹੈ। ਫਿਰ ਰਣਜੀਤ ਆਂਟੀ ਤੋਂ ਵਧੀਆ ਜੀਵਨ ਸਾਥਣ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦੀ। ਮੈਂ ਜੀਤੀ ਅਤੇ ਰਜੀ ਨਾਲ ਵੀ ਗੱਲ ਕਰ ਲਈ ਹੈ, ਅਗਲੇ ਹਫ਼ਤੇ ਉਹ ਦੋਵੇਂ ਵੀ ਤੁਹਾਡੀ ਖੁਸ਼ੀ ਵਿੱਚ ਸ਼ਾਮਿਲ ਹੋਣ ਆ ਰਹੀਆਂ ਹਨ। ਡੈਡੀ, ਸਿਰਫ ਮਾਪਿਆਂ ਦਾ ਫਰਜ਼ ਹੀ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਤਿਆਗ ਦੇਣ, ਬੱਚਿਆਂ ਦਾ ਵੀ ਫਰਜ਼ ਹੁੰਦਾ ਕਿ ਉਹ ਮਾਂ ਬਾਪ ਪ੍ਰਤੀ ਆਪਣੇ ਫਰਜ਼ ਨਿਭਾਉਣ। ਸੁੱਖੀ ਦੀਆਂ ਗੱਲਾਂ ਸੁਣ ਕੇ ਰਣਜੀਤ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ, ਪਰ ਰਘਵੀਰ ਅਜੇ ਵੀ ਦੁਚਿੱਤੀ ਵਿੱਚ ਸੀ। ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਸੁੱਖੀ ਨੇ ਕਿਹਾ, ਡੈਡੀ ਪਲੀਜ਼ ਕੁਛ ਨਾ ਕਹਿਣਾ, ਖੁਸ਼ੀਆਂ ਉੱਤੇ ਤੁਹਾਡਾ ਵੀ ਹੱਕ ਹੈ, ਖੁਸ਼ੀ ਲਈ ਕੋਈ ਉਮਰ ਨਹੀਂ ਹੁੰਦੀ। ਡੈਡੀ, ਅਜੇ ਦੇਰ ਨਹੀਂ ਹੋਈ,
1: ਅਜੇ ਦੇਰ ਨਹੀਂ ਹੋਈ। ਹੁਣੇ ਅਸੀਂ ਇਹ ਕਹਾਣੀ ਸੁਣ ਰਹੇ ਸੀ ਬਲਵਿੰਦਰ ਕੌਰ ਖੁਰਾਨਾ ਤੋਂ। ਆਓ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਪੰਜਾਬੀ ਫਿਲਮ ਸੰਗੀਤ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਭੰਗੜਾ ਤੋਂ ਮੁਹੰਮਦ ਰਫੀ ਦਾ ਗਾਇਆ ਹੋਇਆ ਗੀਤ, ਜਿਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੰਸ ਰਾਜ ਬਹਿਲ ਨੇ। ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।

ਇਹ ਸਨ ਮੁਹੰਮਦ ਰਫੀ, ਫਿਲਮ ਦਾ ਨਾਂ ਸੀ ਭੰਗੜਾ। ਹੁਣ ਪੇਸ਼ ਹੈ ਫਿਲਮ ਜੀਜਾ ਜੀ ਤੋਂ ਗੀਤ, ਜਿਸ ਨੂੰ ਗਾਇਆ ਹੈ ਆਸ਼ਾ ਭੋਸਲੇ ਨੇ, ਸੰਗੀਤ ਸਪਨ ਜਗਮੋਹਨ ਦਾ। ਮੈਂ ਤਾਂ ਝੱਲੀ ਆਂ ਪਿੰਡ ਸਾਰਾ ਤੇ ਮੈਂ ਕੱਲੀ ਆਂ, ਆਓ ਸੁਣਦੇ ਹਾਂ ਇਹ ਗੀਤ।

ਇਹ ਸਨ ਆਸ਼ਾ ਭੋਸਲੇ, ਫਿਲਮ ਦਾ ਨਾਂ ਸੀ ਜੀਜਾ ਜੀ। ਮੈਂ ਰੋਵਾਂ ਤਰਲੇ ਪਾਵਾਂ, ਆਓ ਸੁਣਦੇ ਹਾਂ ਇਹ ਗੀਤ ਫਿਲਮ ਸ਼ਹੀਦ ਏ ਮੁਹੱਬਤ ਚੋਂ, ਗੁਰਦਾਸ ਮਾਨ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਵਿੱਚ। ਸ਼ਬਦ ਰਚਨਾ ਗੁਰਦਾਸ ਮਾਨ ਦੀ ਏ ਅਤੇ ਸੰਗੀਤ ਅਮਨ ਹਾਇਰ ਦਾ।

ਇਹ ਗੀਤ ਅਸੀਂ ਸੁਣਿਆ ਗੁਰਦਾਸ ਮਾਨ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਵਿੱਚ। ਫਿਲਮ ਦਾ ਨਾਂ ਸੀ ਸ਼ਹੀਦੇ ਮੁਹੱਬਤ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: ਵੇਚੀ ਮੱਝਣ ਬਾਣ ਨਿਗਰੀ ਚਾ ਕਹੀ ਭੇਕ ਨਿਦਾਨ। ਇੱਕ ਯੁੱਗ ਥਾ ਜਬ ਭਾਰਤੀ ਕਿਸਾਨ ਘੁਟਨੋ ਤੱਕ ਧੋਤੀ ਔਰ ਨੰਗੇ ਪੈਰ ਖੇਤੋਂ ਮੇ ਹਲ ਖਗ ਲਕੜੀ ਔਰ ਮਰਿਅਲ ਭੈਸੋ ਤੇ ਹਲ ਚਲਾਇਆ ਕਰਤੇ ਥੇ, ਯੇ ਹਮਾਰੀ ਪਹਿਚਾਨ ਥੀ। ਲੇਕਿਨ ਆਜ ਦੇਖੀਏ ਹਮਾਰੇ ਭਾਰਤੀ ਨੌਜਵਾਨ ਆਲੀਸ਼ਾਨ ਟ੍ਰੈਕਟਰ ਪਰ ਬੈਠੇ ਹੋਏ ਆਧੁਨਿਕ ਹਲੋਂ ਸੇ ਖੇਤੀ ਕਰ ਰਹੇ ਹੈ। ਟ੍ਰੈਕਟਰ ਪਰ ਸਪੀਕਰੋਂ ਕਾ ਮੈਂ ਰਾਸ਼ਟਰੀ ਸੰਗੀਤ ਬਦਲਾ, ਅਰੇ ਉਠੋ ਜਵਾਨੋ ਧਰੋ ਫਾਵੜਾ, ਅਰੇ ਉਠੋ ਜਵਾਨੋ ਧਰੋ ਫਾਵੜਾ, ਜੈ ਬੋਲੋ ਉਨ ਵੈਜ੍ਞਾਨਿਕੋ ਕੀ, ਜਿਨ੍ਹੋਨੇ ਕਰੇ ਨਾਲ ਕੇ ਕੋਠੀ ਕਟਲੇ, ਉਨ੍ਹੇ ਉਠਾਓ ਦੇਸ਼ ਹਮਾਰੇ ਰਾਜ ਕੀ। ਅਗਰ ਰੇਡੀਓ ਨਾ ਹੋਤੇ ਤੋ ਹਮਾਰੇ ਕ੍ਰਿਸ਼ੀ ਵੈਜ੍ਞਾਨਿਕੋ ਕੀ ਖੋਜ ਗਾਓ ਕੇ ਖੇਤੀ ਹਾਲੋਂ ਤੱਕ ਕੈਸੇ ਪਹੁੰਚ ਪਾਤੀ। ਇੱਕ ਸਾਰੀ ਦੁਨੀਆ ਸੋਚ ਸਕਿਤ ਹੈ ਕਿ ਹਮਾਰੀ ਅਰਥਵਿਵਸਥਾ ਵਿਕਾਸ ਕੀ ਔਰ ਬਢ ਰਹੀ ਹੈ। ਹਰ ਖੇਤ ਮੇ ਹਮ ਵਿਸ਼ਵਾਸ ਕਰ ਰਹੇ ਹੈ, ਦੁੱਧ ਉਤਪਾਦਨ ਮੈਂ ਵਿਸ਼ਵਾਸ ਵਿਸ਼ਵ ਮੈਂ ਆਪਣਾ ਇੱਕ ਸਥਾਨ ਬਣਾ ਚੁੱਕੇ ਹੈ। ਆਜ ਹਮਾਰ ਖੇਤ ਮੇ ਨਿਰਯਾਤ ਕੀ ਔਰ ਬਢ ਰਹੇ ਹੈ, ਧਨਾ ਨੋਟ ਚਲਨ ਕੇ ਉਤਪਾਦਨ ਬਢਾਨੇ ਕੇ ਲੀਏ ਪਰਯਾਪਤ ਸਾਧਨ ਜੁਟਾਏ ਜਾ ਰਹੇ ਹੈ। ਅਬ ਔਰ ਰਾਸ਼ਟਰੀ ਕਰਨਦੋਨੋ ਕਾ ਵਿਸ਼ੇਸ਼ ਧਿਆਨ ਹੈ, ਕਿਉਂਕਿ ਅਨਾਜ ਕੇ ਬਾਅਦ ਅਬ ਤਿਲਨ ਔਰ ਦਲਹਨ ਪਰ ਬਹੁਤ ਬੜਾ ਜ਼ੋਰ ਦਿਆ ਜਾ ਰਿਹਾ ਹੈ।
1: अभी आप सुन रहे थे वार्ता, और देश में गरीबी और भुखमरी के दौर से लेकर आधुनिक कृषि का दौर स्वर्गीय श्री श्रीपाल सांगवान जी ने देखा, और उनके अनुभव से हम हमेशा सीखते रहेंगे और जानते रहेंगे अपने देश के इस इतिहास को, और उनकी इन वार्ताओं को हम धरोहर के रूप में हमेशा संजो कर रखेंगे। उन्हें हम अपने कार्यक्रम के जरिए विनम्र श्रद्धांजलि देते हैं और सुनते हैं ये देशभक्ति रागनी।
2: अरे हे